0: ਸਾਂਝੇ ਸਿਕਿਉਰਿਟੀ ਸੂਰਤ ਹਾਲ ਕੇ ਦਹਿਸ਼ਤਗਰਦੀ ਖਿਲਾਫ਼ ਜਾਰੀ ਆਪਰੇਸ਼ਨ ਤੇ ਬਰੀਫਿੰਗ ਦਿਨੀ ਵਈ। ਇਜਲਾਸ ਕੇ ਖਿਤਾਬ ਕੰਦੇ ਸ਼ਹਿਬਾਜ਼ ਸ਼ਰੀਫ਼ ਚਯੋ ਤੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ਼ ਇਜਲਾਸ ਕੇ ਖਿਤਾਬ ਕੰਦੇ ਚਯੋ ਤੇ ਬਲੋਚਿਸਤਾਨ ਦੇ ਆਖਰੀ ਦਹਿਸ਼ਤਗਰਦ ਦੇ ਖਾਤਮੇ ਤਾਈਂ ਦਹਿਸ਼ਤਗਰਦੀ ਖਿਲਾਫ਼ ਜੰਗ ਜਾਰੀ ਰਹਿੰਦੀ। ਪਾਕਿਸਤਾਨ ਜੇ ਹਥਿਆਰਬੰਦ ਫੌਜ ਦੇ ਆਫੀਸਰਾਂ ਨੇ ਜਵਾਨਨ ਮੁਲਕ ਦੇ ਦਿਫ਼ਾ ਲਾਇ ਲਾਜ਼ਵਾਲ ਕੁਰਬਾਨੀਆਂ ਦਿਨੀਆਂ ਆਹਿਨਿ ਸਿਆਸੀ ਐ ਅਸਕਰੀ ਕਿਆਦਤ ਜੋ ਇਹੋ
1: ਭਾਰਤ ਸਿੰਧ ਮਾਹਿਦੋ ਫੌਰੀ ਤੌਰ ਤੇ ਬਹਾਲ ਕਰੇ ਪਾਣੀ ਹਥਿਆਰ।
2: ਆਪ ਸੁਣ ਰਹੇ ਥੇ GAFM ਨੈਟਵਰਕ ਪਰ KTN ਨਿਊਜ਼।
3: ਸੁਬਹ ਕੀ ਚਾਏ ਯਾ ਟ੍ਰੈਫਿਕ ਕਾ ਜਾਮ, ਹਰ ਪਲ ਫਨ GAFM ਬਦਲਤੀ ਲਾਈਫ ਕੀ ਟ੍ਰੈਜਡੀ।